0: Radio Sai now brings you Moments of Oneness, a program of music, chanting and readings from the rich heritage of the world's religions. We hope that you will find the next hour inspiring and informing. Today, we bring you some sublime offerings from the Sikh religion. We open with a recitation of the holy Sikh scripture, the Jap Sahib. This was composed by the 10th Sikh Guru, Guru Gobind Singh, and its 199 verses praise God, the creator of the universe, in a myriad beautiful and heart-touching ways.
1: ਇੱਕ ਓੰਕਾਰ ਸਤਿਗੁਰ ਪ੍ਰਸਾਦ ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤੋਇ ਪ੍ਰਸਾਦ ਚੱਕਰ ਜਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋਊ ਕਹਿ ਨਾ ਸਕਤ ਕਹੇ ਅਚਲ ਮੂਰਤਨ ਪਉ ਪ੍ਰਕਾਸ਼ ਅਮਤੋਜ ਕਹਿਜੈ